ਇਹ ਅਜ਼ਾਬ ਐਸ ਜਿਹੁਣੀ ਮਾ ਦੇਂ ਤੇ ਬੈ ਮੀ ਹੁ ਇਕ ਲਾਂਗਿੰਗ ਈਮਾਮ ਵੀ ਹੈ ਯੇ ਅਦਿ ਅੰਗਵਾਨ ਤੇ ਤੇ ਬੈ ਮੀ ਹੁ ਤੇ ਈਮਾਮ ਵਨੀ ਮਿਹਾਰ ਹੈ ਯੇ ਤੇ ਬੈ ਮੀ ਹੁ ਫਰਸਾਰਾ ਗੇ ਗੁਤੁਮ ਇਹ ਅਜ਼ਾਬ ਨਾਇਸ ਲਸਵੇਗਿੰ ਅਵਸ ਵੁੰ ਇਹਦੀ ਉਲੁਣੀ ਮੋਏ।

0: ஹாசராக்கும் அமை மெம்பர்ஸ் ஹாசராக்கா திரிக்காமா லோய்பா அழாலுமா குடுக்கு தின தின்மைக்கே வர முகிம் கமைக்க கொத்துக மியோதி ஃபாக வைஃபா
1: அது கொப்பத்தமே சிஆர்சிஎக்கி
2: அனே சிஆர்சிஎக்கி ஏ கன்வென்ஷன் ஆன் த ரைட்ஸ் ஆஃப் childs anuni akuta kudinge haguta ka behe muahada arne dive himmi kiyani mi ekal kuta kudinge haguta rakkadir kun ta ka ekola wala fa bainala gu ami ebbasume mi ebbasum ga dive rajya vismani ebbase soy ko fa e inu adi haibwana haru ga ma
1: ad dive hi rajya mi muahada muhim wane kiwe gante
2: mi muhim sabaki mi muahadaga kuta kudin nagule waragina haguta ekola wala fa mi muahadaga soy kuruma ekko ekala mi kuta kudinge haguta kashawaru kurum mi domesticate kurumatta kami ga huri kankam ebeje gaanun ta ekola wala mi agulige ehma mi gaanun tan ekola wali ma ekala gaanun ge tere kuta kudin na haguta kashawaru kuruma mi annani lazim wege adi haguta kashawaru nu we kuta kudin na ditere ihumal wa farata kami gaanun ge tere eba fia wal we selenu ni azim madare se bakurwe ei kanne ge basu mi gaan mi crc ga baveru muhimmakam ki ea guligin dibe rajyage kuda kudin ge haguta kashawaru kurma gaanun ta ekola wala wujud wegen au
1: ade gaanun ge mi gaanun ta ge wujud wa mi muahada muhimkum ge bahak daala jidal de fan de mi dibe rajyage kuda kudin ge haguta rakka ter ko de ma ga gaanun ki ko baato
0: dibe rajyage kuda kudin na hama kurim es puni ha war ha se samal kam e di fa wa ti war gina gaanun ta ken e bohuri mi kama guligin he difa em fatam kam ki gaanun asase ge tris fasmana ma da ga hama e baba yang kore kuda kudin na ha salal ma rakka ter kam mi kan kan libigen waan kam den e ge turun ane kuda kudin ge hakta rakka ter kurun ge gaanun e nawara oblik vihi nawara ai vese boy korkudin ha kutak maraka ter kurma behe gotun gaano no ekula waleifa me var fahu ke gaano ne kama wa iruga me gaano no ke bohuri memba fanger wol taka mujtamo ger wol taka adives en eheni hem fara taku ger wol ta dawlat ger wol ami hori ha kamen e bohuri den korkudin hama ਪਰ ਫੌਕੀ ਗਾਣੋ ਨੇ ਕੁੜਕੁ ਦਿਨਾਂ ਦੇ ਤੇਰੇ ਕਾ ਅਦਲ ਇਨਸਾਫ ਗਾਣ ਕਰੂ ਮਗਾਮਲ ਕਰਨ ਜੇ ਹਾਸ ਗੁੱਤ ਕੇ ਗਵਾਹ ਕੇ ਸੇ ਬਹੁਰੇ ਕੁਸ਼ੁਗੇ ਵਸ਼ੀ ਗੋੜੇ ਕੁ ਦਿਨਾਂ ਦੇ ਤੇਰੇ ਕਾ ਹਾਸ ਗੁੱਤ ਕਰ ਰੱਖਾ ਤੇਰੇ ਕੰਫਰ ਕੋ ਦੇਗੇ ਕੁ ਦਿਨ ਇੱਕ ਕੁਸ਼ੁਗੇ ਵਸ਼ੀਨ ਸਲਾਮੇ ਕਰੂ ਮਟਕਾ ਕਰਨ ਜੇ ਬੈਵਰ ਕੰਤ ਤੇ ਕੇ ਵਸੇ ਬਹੁਰੇ ਮੇ ਗਾਣੋ ਨੇ ਗਬਾਇਆ ਅੰਕਫਾ ਦੇਂ ਹਮੇ ਕੁੜਕੁ ਦਿਨ ਕਰੀ ਮਤੇ ਵਾ ਜਿੰਸੀ ਕੋਣਾ ਆ ਮੇ ਫਰਸਰ ਕਰਨ ਤੇ ਕਾ ਮੇ ਕੰਕਮ ਵਸ ਰੱਖਾ ਤੇਰੇ ਕਰੂ ਮਟਕਾ ਹਾਸ ਗਾਣੋ ਨੇ ਹਮਾ ਇਬੋਇੰ ਇਕਲਾਵਾ ਲੈਫਾ ਮੇ ਗਿਤਰੁੰ ਹਮਾ ਆਇਲਾ ਯਾ ਬਹਿ ਗਾਣੋ ਨੇ ਕਿਸ ਕੁੜਕੁ ਦਿਨ ਹਕੁਤਾ ਵਰ ਪੋਟਾ ਰੱਖਾ ਤੇਰੇ ਕੋਤੇ ਕਮੇ ਇਹ ਆਇਲਾ ਰੋੜੀ ਕਿੰ ਦਾਹੇਦੋ ਕੁਚਾਇ ਲਿਬੇਂ ਜਹੇ ਰੱਖਾ ਤੇਰੇ ਕਮਾ ਮੇ ਕੰਕਮੇ ਕੀ ਇਹ ਇਹ ਹਾਲਤ ਕੀ ਮੈਂ ਫੈਂਗੇ ਮੇਦੁਗ ਵਰਗਿਨ ਦੇ ਬਸੂਨ ਤੰਗੇ ਕੁਲੇਵੀ ਗਿੰ ਦਾਹੇਰੁਗ ਕੁਚਾਇ ਕੁਰਾਨੇ ਦੇ ਅਸਰ ਤਕੋਂ ਸਲਾਮੇ ਕੁਰਮੇ ਕੀ ਵਸਵਰ ਮੁਹਿਮ ਕਮਕਵਾ ਆਇਰੁਗ ਆਇਲਾ ਬਹਿ ਗਾਣੋ ਨੁਗ ਇਹ ਬਹੁਰੀ ਮੇ ਕੰਕਮ ਬਾਇਆਂ ਕੋ ਫਕੁ ਚਾਇਲੀ ਬੰਜੇ ਹੈ ਨੇ ਰੱਖਾ ਤੇਰੇ ਕਮ ਗੇ ਗੋਤਗ ਅਦੇ ਹਮ ਤਾਵਲੀਮ ਗੇ ਗਾਣੋ ਨੁਗ ਵਸੇ ਬਹੁਰੀ ਕੁੜ ਕੁਚ ਨਲੇ ਬੰਜੇ ਹੈ ਵਰ ਬਾਵਰ ਹਗੁ ਤੱਕ ਕੇ ਗੇ ਵਾਹਕ ਅਦੇ ਹਾਸਕੁਮ ਹਮ ਨੁਕੁਲ ਤੇਰੇ ਕਮ ਹੁਣ ਕੋ ਦਿਨ ਨ ਤਾਵਲੀਮ ਫੋਰ ਕੋ ਦਿਨ ਮੁਗ ਦੌਲਤ ਕੇ ਫਰਾਤੁੰ ਗਾਇਮ ਕੁਰਨ ਜਹੇ ਵਰ ਮੁਹਿਮ ਕਦ ਤੱਕ ਕੇ ਗੇ ਵਾਹਕ ਵਸੇ ਬਹੁਰੀ ਗਾਣੋ ਨੁਗ ਦੇਂ ਹਮ ਅਧਿ ਹਮ ਫਾ ਕੋ ਲੇ ਵੇ ਗਾਣੋ ਨੇ ਗੇ ਵਸ਼ਿਆਣੀਆ ਇਨ ਕੁੜ ਕੁਦਨ ਰੱਖਾ ਤੇਰੇ ਕੋ ਦਿਨ ਮੁਗ ਗੇ ਤੇਰੇ ਗੇ ਮਹਿੰਗਾ ਕੁਰਿਮ ਵਸੇ ਕਾ ਆਏ ਆਇਲਾ ਗੇ ਤੇਰੇ ਇਨ ਕੁੜ ਕੋ ਦਿਨ ਮੇ ਦਿਮਾਵਾ ਮਸਲਾ ਤੰਗ ਹਲ ਕੋ ਰਮਟਕ ਗੇ ਵਸ਼ਿਆਣੀਆ ਗਾਣੋ ਨੇ ਵਸੇ ਬਹੁਰੀ ਵਰ ਬੈ ਵਰ ਰੱਖਾ ਤੇਰੇ ਕਮ ਕੋ ਦਿਨ ਨਲੀ ਬੰਜ ਹੈ ਨਿਕਮ ਮਿਸਾਲ ਕ ਰੱਖਾ ਤੇਰੀ ਮਾ ਹੌਲੇ ਗਾਇਮ ਕੋ ਦਿਨ ਮਟਕ ਇਕ ਜਾਂਗ ਨ ਨਰਕਾ ਤੇ ਹੁਣ ਸਲਾਮ ਕੋ ਰਮਟਕ ਅਨੇ ਰੇ ਵਿਦਾਣੇ ਅਮਰਤ ਕੋ ਗੇ ਵਾਹਕ ਵੈਸੇ ਬਹੁਰੀ ਮੀ ਗਾਣੋ ਨ ਇਹ ਮਤੀ ਵੇ ਰਾਜੇ ਅਦਿ ਵੈਸੇ ਹੈ ਗਾਣੋ ਨ ਤਕ ਗਾ ਹਮ ਵਜ਼ਫਾ ਬੇ ਗਾਣੋ ਨ ਗ ਵੈਸੇ ਬਹੁਰੀ ਕੁੜ ਕੁ ਦਿਨ ਹਾਸਕੋ ਹਮ ਹਾਂ ਬੈਤਕਿੰਗ ਹਿਮੇਨਿਫਾ ਕੁੜ ਕੁਜਕ ਵਜ਼ੀਫਾ ਅਸ਼ਾਰਾ ਹਰੁ ਨੁਫਰੇ ਨਮ ਵਸ ಆಯಿಲಿ ಮಸಕ್ಕತ್ತುಗ ಕುದಿನ್ ಗೆಂಗುಳ ವಿಧಾನಿ ಗೊತ್ತಕ್ಕೆ ಭಯಂಕುರ ಇವಿ ಫೇ ಬಹುರಿ ಅದೇ ಹೊಮ ಹೆಮ್ಮೆ ಸೋಳಾ ಹಾರು ಫುರಿಫಾ ಅಶಾರ ಹಾರ ಅದೇ ಮೆದ್ದುಗ ಬೈಕ್ ಕುದಿನ ವಸಿ ಫ್ಯಾಂಗೆ ಬಣ್ಣು ಕುಮೆ ಮ್ಯಾಂಬ ಫ್ಯಾಂಗೆ ಹುದ್ದೆಯ ಆಕೀಗ ನುಕುಣ್ಣ ಇರುವ ಸೆ ಕುದಿನ್ನ ಅದೇ ತೆರೆಗ ಅಮಲ್ ಕುರಿಂಜ ಹಾಸ ಗೊತ್ತಕ್ಕೆ ವಸ್ ಮಿ ಕಾಣೋನಿಗೆ ಬಹುರಿ ಭಯಂಕೊಫ ಕುರಿನ್ ಬುಣಿ ಹೆಮ್ಮ ಸೆಕ್ಕ ಅಶಾರ ಹಾರು ಮುಹಿಮು ವೆಗ್ಗೆ ಮಿದಣಿ ಕುಚ್ಚ ಹೆದಿ ಬೊಡೋ ಮಟ್ಟಕ ಅಶಾರಾಹಾರಕ್ಕೆ ವರ ಮುಹಿಮು ಕಮಕವಾಯಿರು ತೌಲೀಮ್ ವಸ್ ಮಿ ಫುರಿ ಹಮ್ಮ ಮಿ ವಾಣಿ ಅಶಾರಾಹಾರ ಫುರೆ ಇರು ಇರು ಗಾಯಗನಕ ಎಮ್ಮ ಕುಡಕುದಿನ್ ರಕ್ಕಾ ತಿರ್ಕೊದ್ದಿನ ಮಟ್ಟಕ ಅವರಗಿನ ಗಾಣು

ਇਹ ਅਜ਼ਾਬ ਐਸ ਜਿਹੁਣੀ ਮਾ ਦੇਨ ਤਿਆਬੈ ਮੀਹ ਇਖਲਾਂਗਿੰਗ ਈਮਾਮ ਵੀਹੇ ਅਦਿ ਅੰਗਵਾਨ ਤਿਆਬੈ ਮੀਹ ਤਿਆ ਈਮਾਮ ਵਨੀ ਮਿਹਾਰ ਹੇ ਤਿਆਬੈ ਮੀਹ ਫਰਸਾਰਾ ਗੇ ਗੁਤੁਮ ਇਹ ਅਜ਼ਾਬ ਨੈਸ ਲਸਵਗਿੰਗ ਅਵਸਵੁੰ ਇਦਿ ਉਲੁਣੀ ਮੋਏ।

0: ਪਰ ਇਹ ਗਿਆਮ ਲਵੇ ਰਾਫਿਤ ਰਮੀਜ਼ ਅਗਰ ਲਵੇ ਤਾਂ ਉਹਗੇ ਤੇਰੇ ਲਵੇ ਅਰਗ ਮੈਂ ਮੀ ਵਾਲੀ ਮੀ ਹਾਰ ਦੇ ਸ਼ੋਨ ਮੈਂ ਕੈਸ ਗਿਆ ਵਰੀ ਨੇ ਮਾਲੂਮ ਗਏ ਖੁਰੀ ਮੈਂ ਸਰਗ ਮੈਂ ਹਮਾ ਮਸੀਹ ਕੇ ਕੁਰਾਨੀ ਵੀ ਹੈਸ ਕੇ ਬੈਵਰ ਨੇ ਫੁਰਸਤ ਰਵੇ ਤੋ ਦੇ ਮੇਰੇ ਹਮਾ ਮੈਂ ਵਾਹਕ ਦਾ ਕਰਨੀ ਤੇ ਬੇਫੁਨ ਗੇ ਕਾਮਯਾਬੀ ਗੇ ਵਾਹਕ ਕਾਮਯਾਬ ਕੁਆਤ ਗਾ ਮਾ ਕੋਮੇਸ ਫਰਾਤ ਵਾਣ ਮੀ ਕਾਮਯਾਬੀ ਤੱਕ ਆ ਕੋ ਕੁਰੇ ਦੀ ਮਾ ਮਸੀਹ ਕੇ ਕੁਰਮ ਜੇ ਨੇ ਮਸੱਕ ਤੇ ਕੁਰਮ ਦਾਰ ਵਰ ਬਲੀ ਵਾਵਾ ਗੁਤ ਸਰਨਾ ਨੇ ਮੈਂ ਮਸੀਹ ਕੇ ਫੇਸ਼ੀ ਕੀ ਵੇਗੇ ਤੋ ਮੀ ਕਮ ਕੁਰੇ ਦਾ ਮੀ ਬੇਨ ਵਣੀ ਕੀ ਵੇਗੇ ਤੋ ਮੀ ਕਾ ਕੰਕ ਮਾ ਮੇ ਦੋ ਵਿਸਨਾ ਲਾ ਫਾਨੀ ਕੈ ਸਮਾ ਕੁਰੇ ਦਾ ਮਸੀਹ ਕੇ ਕੁਰੀ ਮਨ ਗਲਵਾਨ ਤੇ ਮਾ ਦਾਮ ਬੇਨ ਵਾ ਮੰਜ਼ਿਲ ਲੋਦਾ ਸਿਫਾ ਕੁਰਮ ਵੀ ਫਰਤਮ ਲਾਂਡੂ ਦੰਡੀ ਕੇ ਕੋ ਬੈ ਤੋ ਕੋਂ ਕਮ ਕਾ ਮੇ ਤੋ ਮੀ ਵਾਸਿਲ ਵਾ ਮੀ ਅਲੇ ਮੀ ਕਮ ਤੇ ਮਾ ਸ਼ਾ ਆਇਲਾ ਲੀ ਬੇਨ ਉਫਾ ਵਰੀ ਕਮ ਕੀ ਹੀ ਵਰ ਕੀ ਕੋ ਬਾ ਤੋ ਇਹ ਮਸੀਹ ਕੇ ਕੁਰਮ ਵੀ ਹਮ ਹੀ ਵਰ ਕੋ ਕਾਮਯਾਬੀ ਵਮ ਕਾਮਯਾਬ ਕੁਰਮ ਕੰ ਕੰ ਮੇ ਹਰ ਅਣੇ ਕੈਸ ਬੈ ਵਰੀ ਕਾ ਗੁਲੀ ਫਮ ਫਰ ਅਸਲਾਮ ਅਲੈਕੁਮ ਜ਼ੁਰਤ
1: ਵਾਲੇਕੁਮ ਸਲਾਮ
0: ਕੋ ਬਾ ਮੇਦ ਕੀ ਨੇ
1: ਯਾਦੂ ਤੇ ਰੰਗਾਲਕ ਕੰ ਤੀ
0: ਯਾਗੀ
1: ਯਾਗੀ ਯਾਦ ਕਰ ਵੀ ਰੰਗਾਲਕ ਕੰ ਤੀ ਦਾਨੀ ਵਸਾ
0: ਦੀ ਆਦੀ ਦਾਨੀ ਰੰਗਾਲ ਦੋ ਹਾਂ ਤੇ ਗੋਤ ਗਾਈ ਫਟਾ ਲੈ ਵੇਨ
1: ਫਟਾ ਲੈ ਨੀ ਰਾਦ ਕਰ ਵੀ ਆ
0: ਮਸੇ ਕੇ ਕੁਰਨ ਜੇ ਨੀ ਗੇ ਕਮ ਹਾਂ ਦੇਂ ਤੀ ਬੁਣਨੀ ਤਾਂ ਮੇ ਦਾ ਹਮ ਹੋਰੇ ਹਾ ਕਮ ਵਿਸ ਰੰਗਾਲੇ ਤੀ ਹੈ ਬੁਣਮ ਜੇ ਨੀ ਕੀ ਵੇਗੇ ਬਾਦੋ ਕੀ ਵੇਗੇ ਕਮੇ ਸਕੂਲ ਲੈਣੇ ਤੀ ਬੁਣੀ ਆਦੀ ਵਾਰ ਮੁਹਿੰਮ ਕਮੇ ਉਹਨਾਂ ਨੇ ਕੋਲ ਲੰਜੇ ਐਮ ਫਿਰ ਤਮ ਕਮ ਕਤੀ ਮਾ ਦੁਨੀਏ ਗਾ ਹੁਣਾ ਕਾਚਿਸ ਬੈਨਵਾਣ ਆ
1: ਕਮੇ ਸਕੂਲ
0: ਇਸ ਕਮੇ ਤਾ ਦੋ ਇਹਰੇ ਹੱਤਸ ਕੰਦ ਕੇ ਨੁੰ ਦੋ
1: ਦੇਨ ਹੈ ਡੱਟੇ ਨਾ ਕੁੜ ਕੋ ਬਾਹ ਦੱਕਾ
0: ਆ ਤੀ ਆਦੀ ਮਾ ਬੜੂ ਕਮੇ ਇਹ ਐ ਮਿਸਾਲ ਕ ਮਿਹਾਰ ਮਿਹਾਰ ਮਿਉਲੇ ਦਿਰੁਲਮ ਗਾ ਵਾਗੁਤ ਕੀ ਗਿਨ ਫਾਰਾ ਹਮਾ ਬਾਗੁਤੇ ਨੋਏ ਫੋਨਾਨੇ ਮੇਹ ਕਵਾਕ ਦੱਕਾਲਾ ਮਿਸ ਦੋ ਐ ਮਜ਼ੁਰਤ ਨਾਂਗਲਤਾ ਐ ਬਵਾਕ ਦੱਕਾਲਾ ਤਾ ਮੇਹ ਕਵਿਸ ਦੋ ਐ ਮੀ ਹੁ ਮਸੇ ਬਵਾਗੁਤ ਦੇ ਤਾ ਇਸ ਕੀ ਆਬੜੂ ਫਲੇ
1: ਇਸ ਵਾਰ ਬੋਲੂ
0: ਫਲੇ ਐ ਮੀ ਕਾਲ ਕੰਤ ਤਕ ਵਰਗ ਮੈਂ ਹਿਵਰ ਲਿਬਿਗੇ ਤੁਰ ਕੋਰੇ ਦਾ ਮਸੀ ਕੇ ਕੁਰਮ ਵੀ ਦੋ ਜ਼ੁਰਤ ਕੋਬਾ ਮਿਲ ਨਫਸੋਂ ਵੇ ਲਵੇ ਕੀ ਨਿੰਗਲਵਾ ਜਹਮਾ ਦੋ ਅਹਿਮ ਵੀ ਮਾ ਜ਼ਰੂਰਤ ਵਰੰਗ ਫਸ ਬਦਲ ਵੀ ਮਹਿੰਗੇ ਉਮੀਦ ਕਿ ਆਮਾ ਦੇਂ ਅਣ ਕੈਸ ਦੇਂ ਦਿਨ ਬਦਲਵਾ ਆਦਿ ਤੀ ਕੰਤ ਤੱਕ ਆਏ ਤੂ ਮਿਹਾਰ ਸਵਰ ਰੰਗਲ ਕੰਤ ਤੀ ਕੁਰਨ ਇਤੁਰੰ ਆਦਿ ਤੀ ਕੰਤ ਤੱਕ ਹਿੰਗਾ ਕਮੇਂ ਇਤੁਰ ਕੋਲਾ ਮਾ ਦੋ ਕੋਮੇਸ ਕਮੇ ਸੈਲ ਕੰ ਹਿੰਗਾ ਲੰ ਦੀ ਉਮ ਵਸੇ ਕਮੇਂ ਨੂੰ ਦੋ ਕਾਲਾ ਕੋਮੇਸ ਕਮੇ ਬੇਰੁ ਤੇਰੇ ਕੁੜ ਕੋ ਨੁ ਕੁਮੇਲਾ ਵੈਜ ਸਾਲਾ ਦੋ ਅਹਿਮਾ ਵਕੀਲਾਂ ਨੇ ਮੈਂ ਲਵਾ ਜਾ ਦੇਣਾ ਇੰਗੇ

0: mala con a de to vas ifa en vez no no ta geter en vez en ni ani berter en vez tanta vez haldo kuru rangal yes ta me ken be hen no parwa ki yes dola he odir ul me ulum varam mu
1: vas ifa ka tolu bani
2: labba vas ifa gole
0: demi dila nekum ke iturang ituru ane alamate bo ambra ud dava karo ikka itur turala kala ves kame veto ਦੇ ਮਿਕਲ ਅਨੇ ਹੁਲਮਾ ਦੇ ਦਰੂ ਤੇ ਅਲੂ ਬਾਲਾ ਦੇਨ
1: ਆਦੇ ਤੇ ਮੈਂ ਡਾਕਟਰ ਦਾ ਕਾਲ ਮਮਸੇ ਕੇ ਕਰਵਾਵਾਂਗੇ ਤੋ ਹੋਰ ਬੜਾ ਸ਼ੁਕਰੀਆ ਗੁਲੂ ਵਾਲੇ ਬੀਤਿੰਗੇ
2: ਤੋ
1: ਆਦ ਵਕੀਲਾਂ ਦੇ ਡਾਕਟਰ ਦੇ ਅਲਗ ਮੈਂ ਵਿਆਹ ਦਾ ਟੱਕ ਨੇ ਸੋਸ਼ਲ ਕਮਿਊਨੀਕੇਸ਼ਨ ਡਿਸਆਰਡਰ ਦੇ ਹਿੰਵੀ ਡਾਕਟਰ ਸਵਾਹ ਕਰ ਵੀ ਮਸ਼ਾ ਗੰ ਬਾਬੀ ਹੁਣ ਤੇ ਤੋ ਮੈਂ ਦਾਦੀ ਮੈਂ ਸਕਾਲ ਬੇ ਫਰੋਂ ਗੋਆ ਕਿ ਮੈਂ ਸਪੀਚ ਥੈਰੇਪਿਸਟ ਹੈ ਗਰੇ ਬਟਨ ਨੇ ਬੇ ਫਰਕੋਸ ਮੈਂ ਕੀਆ ਦੇ ਬਣ ਤਾਂ ਮੈਂ ਕੰਤ ਤਾ ਕਰਨ ਚ ਹੈ ਕੋਈ ਤੇ ਤੋ ਮੈਂ ਬੇ ਫਰੋਂ ਗਦਾ ਫੇ ਆਕੀ ਗਾ ਕੋਰੀ ਕਿ ਦੀ ਉਂਗਰ ਰੰਗਲੇ ਦਲ ਗੋਣਾ ਹਮ ਮੈਂ ਫਾ ਕਰੋਨੀ ਬਗੂ ਤੇ ਹੈ ਤੇ ਕਰੁਮਾ ਹੀ ਤੇ ਹਮ ਅਲਾਦ ਮੈਂ ਮੈਂ ਹਮ ਰਿਹਾ ਕਮ ਗਸ ਤੇ ਮੈਂ ਕਲ ਮੈਂ ਹੁਣ ਮੈਂ ਲੀ ਕਿਉਂ ਗਾ ਉਂਦ ਕੋ ਵੇ ਅਕੁਰ ਕਿਉਂ ਗਾ ਅਕੁਰ ਦੀਆ
0: back and forth communication hen uni he mi he kura sawala ka jawab di de mi hun involve ekam screen bala ral men na hame kani one way communication mean nani dat e me kala ku din tan kole wahaka dakkan fetun las wedan he mi ma ge ga ole rahama bi ha wes kin fursata hoden jene ku jala wa wahaka dakkan
1: practice den ka mi hun na mi misala ka e kaulim ungeni mi kan kam ga kuriye diom moga kum ka ਤਾਤੀ ਸਪੇਤੀ ਮਾਲ
0: ਹੋਲੀ ਤੇਂ ਉਗਨਿਤਾ ਨੇ ਕਮ ਮੀ ਆਫਿਸ ਤੱਕ ਗਿਆ ਮੀ ਕੰਦ ਤੋ ਗਦ ਮੀ ਹੈ ਲਿਬੇ ਫੁਰਸਤ ਤੇ ਗੇਲੀ ਗੇਂ ਗੋਸਤਾ ਨੇ ਮੀ ਹੈ ਬੁਣਨ ਜਹ ਇੱਚ ਮੁਹਿੰਮ ਵਗੁਤ ਗੰਡ ਬੁਣੇ ਵੀ ਕੰਬਾਈਂ ਹੈ ਮੀ ਵੇਲੇ ਚ ਬੇਨ ਮੀ ਕੰ ਕੁ ਦਿਨ ਨੇ ਹੈ ਮੀ ਵੇਨੇ ਕਮ ਬੁਣੀ ਮੈਂ ਨੇ ਫਹਰ ਗੇ ਨੇ ਗਿਦ ਨੇ ਵਗੁਤ ਜਵਾਬ ਦੇ ਵੀ ਕ ਇਹ ਵੀ ਮੈਂ ਕਾਲ ਫੁਰਸਤ ਤੇ ਕੇ ਲਾਈਫ ਉਹ ਗੇਲੀ ਗੇਂ ਗੋਸਤਾ ਨੇ ਅਸਲ ਪੀਪਲ ਸਕਿਲਸ ਕੇ ਹਨ ਨੀ ਮੀ ਹੁੰਨਾ ਮਾਮੂਲਤ ਕੋ ਮੀ ਹੁੰਨਾ ਵਾਹਕ ਦੇਖ ਮੈਂ ਕਿਸ ਵਾਰ ਮੁਹਿੰਮ ਹੁਣ ਰਦ ਤੋ ਇਕ ਅੰਤ ਨੇ ਤੇ ਮੀ ਕੋਰੀਅਰ ਆ ਗੇਂ ਦਿਉਮ ਗੇ ਦਰਕ ਬੋਡੇ ਤੇ ਹੁਰਸਤ ਕੇ ਗੇ ਆਸਤਾ
1: ਇਹ ਫਸਟ ਹੈ ਨੀ ਤੋ ਫਸਟ ਹੈ ਮੈਂ ਨੋ ਕਰੂੰ ਇਹ ਦਿਮਾਗ ਨੇ ਕੀ
0: ਫਸਟ ਮੈਂ ਨੋ ਕਰੂੰ ਦੇ ਬੋਡੇ ਨੇ ਇਨਾ ਨੀ ਸੋਸ਼ਲ ਐਂਜ਼ਾਇਟੀ ਇਹ
1: ਮੀ ਕਿ ਸੋਸ਼ਲ ਕਮਿਊਨੀਕੇਸ਼ਨ
0: ਡਾਕਟਰ
1: ਦੇ ਮਤੀ ਦਾਲੀ ਕੋ ਤੋ ਬੁਣਨ ਨੋ ਕਰੇ ਗੇਂ ਤੋ ਇਹ ਨੋ ਬੁਣੇ
0: ਇਹ ਨੇ ਏ ਬੋਨਨ ਜਿਹੇ ਵਗੁਤ ਕੰਗੇ ਨੇ ਨਗਾ ਨੁਗਣੇ ਬੁਣੀ ਇਹਮ ਵੀ ਮੈਂ ਨੇ ਚਕੇ ਨੁਬਣੀ ਇਹਮ ਵੀ ਮੈਂ ਕਾਲ ਮੀ ਮੁਹਿੰਮ ਵਗੁਤ ਤੋਰ ਮੀ ਹੁ ਬੁਣਾ ਚਿਕੇ ਮਾਣ ਇਹਗੇ ਹਿ ਮਾਣੇ ਤੋਈ ਨੀ ਹੈ ਨੁਨੀ ਮੀ ਤੋ ਵਾਕ ਦੱਕਮ ਵੀ ਗੱਡੀ ਕਿ ਹੈ ਨੁਨੀ ਮੀ ਤੋ ਮੜੂ ਹੁਣ ਵੀ ਗੱਡੀ ਕਿ ਨੇਗੇ ਮੀ ਬਾਹਰੇ ਗਵਰ ਗਿਨੇ ਫੁਰਸਤ ਤੱਕ ਗੇ ਦੇ ਦਾਨ
1: ਤੇ ਕਿ ਤੇਰੇ ਉਹ ਮੇ ਕੋ ਕਾਲ ਮੀ ਮੀ ਦੇ ਨੇ ਮਿਸਾਲ ਕਾ ਕੇਮ ਬੋਈ ਮਾ ਹੈਂ ਕੰਤਾ ਤੱਕ ਮੀ ਬਹਿਟੂ ਮਕ ਮੀ ਫਤ ਰਾਤ ਤੱਕ ਮਾ ਕੀ ਹਾਸ ਕੋ ਤੱਕ
0: ਦਿਨ ਕੇਮ ਬੋ ਅਨੇ ਹਿੰ ਆ ਬੜੂ ਤਫਾ ਤੇ ਕੇ ਨੋ ਇਕਮ ਦਿਨ ਮੀ ਕਮ ਗੈਕ ਕੁਰਾ ਹੈਂ ਕੰਡੀਸ਼ਨ ਦਾ ਮਿਸਾਲ ਕਾ ਮੀ ਬੈਕ ਕੋ ਦਿਨ ਮੀ ਹਰ ਕੁੜ ਕੋ ਜਹਿਦਮ ਵੇ ਕੰਨੇ ਸਕੂਲ ਤੇ ਰੇ ਨਿਕ ਮੀ ਹੁਣ ਨਾ ਵਾਹ ਕਾ ਦੱਕਾ ਹਸ ਕੋ ਕੋਵਿਡ ਕੇ ਫਾਹੋਂ ਕਲਾ ਤੇਰੇ ਗਾ ਕਿਨ ਵਗੋ ਤੋ ਹੈ ਦ ਕੁਰੀ ਕੋ ਦਿਨ ਤਮ ਮੀ ਕੇ ਤੇਰੇ ਗੇ ਉਲੇ ਰੇ ਕਮ ਵਰ ਹਿੰ ਹਮ ਜਹਿਲਾ ਮੀ ਹੁਣ ਨਾ ਕੁਰ ਮਤਲਾ ਕੰਨੋ ਜਹਿਦ ਤੋ ਇਕ ਫਾਹੋਂ ਦਿਨ ਸਕੂਲ ਦੇ ਨਿਕੁੜ ਨੇ ਹੈ ਦੀਮ ਮੀ ਹੁਣ ਨਾ ਕੁਰ ਮਤਲਾ ਜਹਿਲੂ ਵੇ ਹਾਸ ਵੇ ਮੀ ਬਿਰੂ ਕਰਨੇ ਸਕੂਲ ਦਾ ਨੂਦਾ ਫੇਸ਼ੋਂ ਹੈ ਨੂ ਨੀ ਐਂਜ਼ਾਈਟੀ ਗਾ ਲੈ ਮਤਾਂ ਨੰ ਫੇਸ਼ੀ ਦਿਨ ਇਕ ਹਾਲ ਕੁ ਦਿਨ ਅਨੇ ਅਸਲੂ එමිහුන මේ දස්වී කන්නේ මිහුන කුරතුනු ලෑස් ඔල විදානේ කාන් ලිබේනේ බෝ ලිබේනේ ගෙම් කොලෙන් ඉන්න වියක මස්ලු මෑම්බ ෆැන් ජෙහේ බකොඩ කොමඩ වනු පුෂ් කොල්ලන් ගවයද ස්කූල දා ස්කූල් අනේ ස්කූල දියාම හැම කෙනි ෆිලාවල් ගෙතුරු මිහුන මුවවලත් කුරන මිහුන ෆේස් කුරමි දස්වනේ දෙන් සෝෂල් ඇන්සයිටි එක දෙහින් ඉත සෝෂල් ඇන්සයිටි ගවාගොතකි එමිහාය මිහුන වාහක දක්කන් ජෙහිලෝ වනේ එමිහා බද සීව නෙමිහාය නුබෑකෝ එච්ච බුණ විදා නැහෙන්නුනි අනෙම් මීහ රුලියස් හෙන්ඩුනි හිංහම නජ පෙහෙන්ඩුනි අනෙම් මීහ මේ මලෑමෙක් කරණි එහවිම එමිහ බුණෑරස වාහක දක්කාරෙක් කළ වාහක දක්ක නොකෙරෙන හෙනුනි බස්තන් ඔලනි හෙන්නුනි වාහක දක්ක නෙමිගෙන් ගෙයක් ගොස් සමිය හිතන නැළ මික්කීකෙහෙ මි බුණෙ වුණි අනි කාඩ මිහ හිංහම නුජ හෙච්ච බුණෙ වුණි බය හෙන්නුනි අනෙම් මීහ මලෑමෙක් කරන්න බය දැන් එකමා මා බඩන් ඕවතින් කෝ විස්නනි මී අසල සෝෂල් ඇන්සයිටි එක
1: මීහක බලහට්ට ෆරත්තක ඩොක්ටර් දෙම්ම තිවිදාලවී තෆාතුතත් දෙනගතුන් ඒවර මුහෙමකමකේ මේ තහම්මල් කුරණී අස්සගොතික නක්සානය බලතක මේනි කාල එහෙම මීග ඩොක්ටර් ගැරිහම් ෆරවා හෝදුමග මේ කොබයතවත් සමාල්කන් දෙංචයකන්තක
0: මෙ පරතමෑනු මීකන්ත පාකුරවේනී කුඩකුදිින් හස ඩොක්ටර් ගෙන්ගොස් අනේ එම්රංගල මී වෙලවේෂන් එසස්මට එච්චි හදාලා අයරුද මිකාල්කන්ත කුඩකුදිින් ඩොක්ටර් බොඩ පාකුරවේනි පිඩටිෂන් දෙන් බොඩ රිෆ කුරාණී ලැංගුවේජ් තෙරපිස්තක දෙන් ලැංගුවේජ් තෙරපිස්ට ස්පීච් තෙරපිස්ට රංගල මී මේ මිකාල මේ හෝඩරත දස්කොත් දෙනි නම වෙස් මිකාහල හල්ත ගහොන්න සෝෂල් කොමිනිිකේෂන් ඩිසෝඩ හොන්න මීහා අමුගතරය ගොලේරු මීහාය මී හාස ජෙහලුමම් ගයාලාමත සෑස්ථන රැඟලම් මේ මුවමත් නොකර වෙති හ
1: සරුමන ගොලි ස්තමලයික හස
2: ලබ
1: කියනෙත්තු
2: හම්දලාබ
1: කිය සරකුන්තු අල්ගොමෙන් නම ගොලුන්
0: හා ගින ගඩිතකක මේ උමරුගේ බේපුරනිෙක්නුවෙන් නිතානෙ නමවෙස්සනේ ෆස් ගඩීරු හ ගඩීරු නිදා ලෙවේනෙ එකම කවෙස්ති දෙන්න වී ෆතිස් නවාද පහොය නිදනෙහෙවි මස්ලු මාලස්ගේ නිදුන් දෙන්ගේ ඉතුරුම් මී දුවස් වගේ උඹරු මච්චද්දාවරක බොඩ ෆ්‍රෙෂ්කුන් හඳන් හුන්නනේ ජුවාන් දුවස්සරුගේ හඳාන්තන් හුන්නනි දෙන් දුවස්වීම මිදිය මහ එනුනි මිදිය හ්තා ගොයිකමෙන් එහා සාෆකෝ හඳන්නු නැතනස හඳන් නෙතස එක මස දෙන්නු නම්මස් ජුවන් දුවස්වරුගේ හඳන්ත හුන්නන් ජයන එකම් ති දෙන්න විකූරන් නිකුයින් කමේ හඳන් නැතිෆ ගෙල්ලිෆ හොට්ටිෆ හුන්න වාහගතත්තු ඒතින් එකන්තද නඟල් කොල්ල විදාන් කුඩ තුවස් කුලක පේස් නගාල අනෙහින් ආමු දිරුළුම ගත් තිීමාවා මීහුන් කේකගේ ගවුලේ මීහුන්ගේ නන්තන් හඳන්න ඇතේතු
2: හඳන්න
0: හඳන්න ආම්කොන් දතුරුකුර මගුතන් අනේ හඳන්න ති ඔලින් නුබෑ මකුන් දෙවේ කල් කවවේතු හෙදුන් එච්චි අලෑරු මිකෝන් නුබෑකොන් හෙළුවිය කල් ගැබේතු බෑකෝ හැදුම් දෙවි වර ගිනෙන් එහෙම වේ අනේ තිලේවල් දතිය මරුන් රංගල යල්ද තක්කා දියන්ගේ හොල්මලේ ගොළු වලදත් ඩිපාර්ට්මන්ට් දුරුවේ දක්කාලු වර මොහම එරල් මෙන් අනේ ෆර්වා ෆට්ටාල විදන්ගේ
1: හොල්මලේ හොස්පිටල් ගේත හොල්මලේ
2: හොස්පිටල්
0: හම මේ අල්මගේ මෙන්ටල් හෙල් සෙන්ටය හම වැඩන්නා පරණය අග නම්මුන් අනේ විදාල ද මිකාල හකෙ දෙක වික නෙමි දුරවේරල් බලාල් දැනගේ
1: දැන් අනික ඩොක්ටර් දක්වා ලොබ්බෑගෙන් ෆරුවා හොද්දෙව මර මුහෙමකම ඩොක්ටර් ෆාහ කරවෙගෙත හසන් ඉරාද කරවිය අතහම රඟල් ශිෆා දිබෙන් අල්ගොමෙන් දුවාකි ගෙත වරන් හෙව දුවා වකිවලන ගෙත ඩොක්ටර් දැන් අල්ගොමෙන්ගේ මිරේ ඒක ප්‍රෝග්‍රාම්